ਸਾਮੀਨ ਅਬਦੁਲ ਰਸ਼ੀਦ ਕੁਰੇਸ਼ੀ ਦੀ ਆਵਾਜ਼ ਵਿੱਚ ਸੁਣ ਰਿਹਾ ਸੀ ਤੁਸੀਂ ਲੋਕ ਗੀਤ। ਸਾਮੀਨ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਜੇ ਵਕਤ ਜਿਹੜਾ ਇਹ ਬਦਲਦਾ ਰਹਿੰਦਾ ਹੈ, ਦਰਅਸਲ ਜ਼ਮਾਨਾ ਉਹੀ ਰਹਿੰਦਾ ਹੈ। ਇਨਸਾਨ ਦੇ ਰੁਝਾਨ, ਇਨਸਾਨ ਦੀਆਂ ਜ਼ਰੂਰਤਾਂ, ਇਨਸਾਨ ਦਾ ਜ਼ਿਹਨ ਹੈ ਜਿਹੜਾ ਇਹ ਬਦਲ ਗਿਆ ਹੈ। ਔਰ ਅਸੀਂ ਸਮਝਦੇ ਹਾਂ ਜੇ ਜ਼ਮਾਨਾ ਬਦਲ ਗਿਆ, ਜ਼ਮਾਨਾ ਉਹੀ ਹੈ, ਰੋਜ਼ ਸੁਬਹਾ ਦੀ ਚੜ੍ਹਦਾ ਹੈ, ਸ਼ਾਮੀ ਲੈਂਦਾ ਹੈ, ਮੌਸਮ ਵੀ ਆਪਣੇ ਆਪਣੇ ਵੇਲੇ ਤਾਂ ਇਹਨਾਂ, ਫਲ ਆਪਣੇ ਵੇਲੇ ਤਾਂ ਲੱਗਦੇ ਹਨ, ਸਿਆਲ ਆਪਣੇ ਵੇਲੇ ਤਾਂ ਆਉਂਦਾ, ਬਰਫ਼ ਆਪਣੇ ਵੇਲੇ ਤਾਂ ਪੈਂਦੀ ਹੈ, ਜੇਠ ਆਪਣੇ ਵਕਤ ਤਾਂ ਆਉਂਦਾ। ਪਰ ਜਿਸ ਵਕਤ ਅਸੀਂ ਤਬਦੀਲ ਹੋ ਗਏ ਦੇ ਹੁੰਦੇ ਹਾਂ, ਕਿਸੇ ਵਕਤ ਅਸੀਂ ਜ਼ਿਆਦਾ ਖੁਸ਼ ਹੁੰਦੇ ਹਾਂ ਤਾਂ ਹਰ ਚੀਜ਼ ਅਸੀਂ ਚੰਗੀ ਲੱਗਦੀ ਹੈ, ਕਿਸੇ ਵਕਤ ਅਸੀਂ ਦੁਖੀ ਜਾਂ ਮਾਯੂਸ ਹੁੰਦੇ ਹਾਂ ਜਾਂ ਜੁਦਾਈ ਦਾ ਦਰਦ ਹੁੰਦਾ ਦਿਲ ਵਿੱਚ, ਤਾਂ ਉਸ ਵਕਤ ਅਸਾਂ ਕੋ ਹਰ ਚੀਜ਼ ਸ਼ਰਧਾ ਨਾਲੋਂ ਲੱਗਦੀ ਹੈ। ਅਸਤੇ ਸਾਹਮਣੇ ਫੁੱਲ ਖੇਲੀ ਕੀ ਨਾ ਹੋਵੇ, ਅਸਤੇ ਸਾਹਮਣੇ ਬਾਹਰ ਕੀ ਨਾ ਹੋਵੇ, ਤਾਂ ਇਸ ਵਾਸਤੇ ਦਰਅਸਲ ਅਸਾਂ ਕੋ ਆਪਣੇ ਆਪਾਂ ਕੋ ਬੇਸ਼ੱਕ ਬਦਲਣਾ ਜ਼ਰੂਰੀ ਹੈ, ਪਰ ਅਸੀਂ ਬਦਲਾਂ, ਅਸੀਂ ਨੇਕ ਰਾਹਦਾਰ ਬਦਲਾਂ ਆਪਣੇ ਆਪਾਂ ਕੋ, ਅੱਛਾਈਦਾਰ ਬਦਲਾਂ, ਔਰ ਅਸੀਂ ਆਪਣੇ ਆਪਾਂ ਕੋ ਇੱਕ ਐਸੇ ਇਖਲਾਕਦਾਰ ਖੜਾ ਕਿ ਜਿਸ ਇਖਲਾਕ ਨਾਲ ਸਮਾਜ ਹੈ ਜਿਹੜਾ ਉਹ ਜੰਨਤ ਜੈਸਾ ਬਣ ਗਿਆ। ਤਸਾਮੀਨ ਆਓ ਪ੍ਰੋਗਰਾਮ ਦੇ ਆਖਰ

0: ਤਿਆਰ ਕਰਦਾ ਵਿਕਰਮ ਇੱਕ ਨਾਮੀ ਆਰਬਿਟਲ ਰਾਕਟ ਕਾਮਯਾਬੀ ਦੇ ਨਾਲ ਮਦਾਰ ਵਿੱਚ ਦਾਖਲ ਵਜ਼ੀਰੇ ਆਜ਼ਮ ਸੁਣ ਅਮਲੇ ਕੋ ਦਿੱਤੀ ਮੁਬਾਰਕਬਾਦ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਜੰਮੂ ਕਸ਼ਮੀਰ ਕੋ ਇਲਮ ਕਲਚਰ ਤੇ ਤਖਲੀਕੀਅਤ ਦਾ ਕੌਮੀ ਹੱਬ ਬਣਨੇ ਦਾ ਦੁਹਰਾਇਆ ਅਜ਼ਮ ਦਹਿਸ਼ਤ ਪਸੰਦੀ ਦੇ ਖਿਲਾਫ ਜ਼ੀਰੋ ਟਾਲਰੈਂਸ ਭਾਰਤ ਵਾਸਤੇ ਮੈਜ਼ ਇੱਕ ਬਿਆਨ ਨਹੀਂ ਬਲਕਿ ਕਾਰਵਾਈ ਕਰਨੇ ਦਾ ਅਜ਼ਮ ਮੁਸੰਮਮ ਵਜ਼ੀਰੇ ਦਿਫਾ ਰਾਜਨਾਥ ਸਿੰਘ ਤੇ ਪਾਰਲੀਮੈਂਟ ਦੇ ਮੌਨਸੂਨ ਇਜਲਾਸ ਥੀ ਪਹਿਲਾਂ ਹਕੂਮਤ ਸੁਣ ਕੱਲ੍ਹ ਤਮਾਮ ਪਾਰਟੀਆਂ ਦੀ ਮੀਟਿੰਗ ਕੀਤੀ ਤਲਬ ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ ਮਿਸ਼ਨ ਆਗਮਨ ਦੇ ਤਹਿਤ ਭਾਰਤ ਦਾ ਪਹਿਲਾ ਇਨਫਰਾਦੀ ਤੌਰ ਤੇ ਤਿਆਰ ਕਰਦਾ ਵਿਕਰਮ 1 ਨਾਮੀ ਆਰਬਿਟਲ ਰਾਕਟ ਅੱਜ ਕਾਮਯਾਬੀ ਦੇ ਨਾਲ ਮਦਾਰ ਵਿੱਚ ਦਾਖਲ ਹੋਇਆ ਹੈ ਇਹ ਰਾਕਟ ਪੇਲੋਡ ਨਾਲ ਭਰਿਆ ਦਾ ਅੱਜ ਸਤੇਸ਼ ਧਵਨ ਸਪੇਸ ਸੈਂਟਰ ਸ੍ਰੀ ਹਰੀ ਕੋਟਾ ਆਂਧਰ ਪ੍ਰਦੇਸ਼ ਥੀ ਦਿਹਾੜੀ ਦੇ 12:05 ਤੇ ਖਲਾ ਦੇ ਪਾਸੇ ਵਿਦਿਆ ਕੀਤੇ ਗਿਆ ਇਸ ਸੰਗੇ ਮੀਲ ਕੋ ਪਾਰ ਕਰਦਿਆਂ ਹੀ ਭਾਰਤ ਦੁਨੀਆਂ ਵਿੱਚ ਪ੍ਰਾਈਵੇਟ ਆਰਬਿਟਲ ਲਾਂਚ ਕੈਪੇਬਿਲਿਟੀ ਹਾਸਲ ਕਰਨੇ ਵਾਲਾ ਤ੍ਰੀਆ ਮੁਲਕ ਬਣ ਗਿਆ ਹੈ ਇਸ ਕਾਮਯਾਬੀ ਤੇ ਨਾਇਬ ਸਦਰ CP ਰਾਧਾ ਕ੍ਰਿਸ਼ਨਨ ਵਜ਼ੀਰੇ ਆਜ਼ਮ ਨਰਿੰਦਰ ਮੋਦੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਜ਼ੀਰੇ ਦਾਖਲਾ ਅਮਿਤ ਸ਼ਾਹ ਤੇ ਸਾਇੰਸ ਤੇ ਟੈਕਨੋਲੋਜੀ ਦੇ ਵਜ਼ੀਰੇ ਮਮਲਿਕਤ ਡਾਕਟਰ ਜਿਤੇਂਦਰ ਸਿੰਘ ਸੁਣ ਸਕਾਈ ਰੂਟ ਐਰੋਸਪੇਸ ਕੋ ਖਸੂਲੀਆਬੀ ਤੇ ਮੁਬਾਰਕਬਾਦ ਦਿੱਤੀ ਹੈ ਵਜ਼ੀਰੇ ਆਜ਼ਮ ਸੁਣ ਟੈਲੀਫੋਨ ਦੇ ਜ਼ਰੀਏ ਸਕਾਈ ਰੂਟ ਦੇ ਅਮਲੇ ਦੇ ਨਾਲ ਗੱਲ ਕਰਦਿਆਂ ਹੋਇਆਂ ਉਹਨਾਂ ਕੋ ਆਪਣੇ ਨਾਲ ਮੁਲਾਕਾਤ ਵਾਸਤੇ ਮਦੂ ਕੀਤਾ
1: जमीन में भी उस रूट्स को आपने मजबूती दी है जो देश के नौजवानों को आगे आने की प्रेरणा देगी और मुझे ये सफलता के लिए तो आनंद होना ही होना था लेकिन आप लोगों ने जिस कमिटमेंट के साथ मेहनत की मैं आपको आपकी पूरी टीम को इस महत्वपूर्ण निर्णय के लिए और महत्वपूर्ण सफलता के लिए मैं बहुत बहुत बधाई देता हूँ
0: ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਜੰਮੂ ਕਸ਼ਮੀਰ ਕੋ ਇਲਮ ਕਲਚਰ ਤਖਲੀਕੀਅਤ ਤੇ ਇਖਤਰਾਈਅਤ ਦਾ ਕੌਮੀ ਮਰਕਜ਼ ਬਣਨੇ ਦੇ ਸਰਕਾਰ ਦੇ ਅਜ਼ਮ ਕੋ ਦੁਹਰਾਇਆ ਹੈ ਅੱਜ SKICC ਸ੍ਰੀਨਗਰ ਵਿੱਚ ਚੁਣਾਉ ਚਨਾਰ ਬੁੱਕ ਫੈਸਟੀਵਲ ਦਾ ਇਫਤਤਾਹ ਕਰਨੇ ਥਿਉਂ ਪਿੱਛੇ ਖਿਤਾਬ ਕਰਦਿਆਂ ਹੋਇਆਂ ਉਹਨਾਂ ਸੁਣ ਆਖੇ ਜੇ ਇਹ ਫੈਸਟੀਵਲ ਛੜਾ ਇੱਕ ਤਕਰੀਬ ਨਹੀਂ ਹੈ ਬਲਕਿ ਕੁਤਬਬੀਨਾ ਕਲਮਕਾਰਾਂ ਅਤੇ ਦਾਨਿਸ਼ਵਰਾਂ ਵਾਸਤੇ ਇੱਕ ਤਹਿਰੀਕ ਹੈ ਮਨੋਜ ਸਿਨਹਾ ਸੁਣ ਆਖਿਆ ਜੇ ਇਹ ਬੁੱਕ ਫੈਸਟੀਵਲ ਨੌਜਵਾਨਾਂ ਕੋ ਰੋਜ਼ਾਨਾ ਮੁਤਾਲਾ ਕਰਨੇ ਜ਼ੁਬਾਨਾਂ ਕੋ ਤਹਫੁਜ਼ ਦੇਣੇ ਤੇ ਅਦਬ ਕੋ ਸਮਾਜ ਵਿੱਚ ਇਕਦਾਰ ਤੇ ਗੁਨਾਗੋਨੀਅਤ ਕੋ ਵਕਾਰ ਬਖਸ਼ਣੇ ਦੀ ਤਰਗੀਬ ਫਰਾਹਮ ਕਰਸੀ ਉਹਨਾਂ ਸੁਣ ਨੈਸ਼ਨਲ ਬੁੱਕ ਟਰੱਸਟ ਤੇ ਦੀਗਰ ਮੁੰਤਜ਼ਮੀਨ ਕੋ ਇਹ ਫੈਸਟੀਵਲ ਮੁਨਾਕਿਦ ਕਰਨੇ ਵਾਸਤੇ ਮੁਬਾਰਕਬਾਦ ਦਿੱਤੀ ਇਸ ਮੌਕੇ ਤੇ ਚੀਫ ਸੈਕਟਰੀ ਅਟਲ ਡੱਲੂ ਨੈਸ਼ਨਲ ਬੁੱਕ ਟਰੱਸਟ ਦੇ ਚੇਅਰਮੈਨ ਪ੍ਰੋਫੈਸਰ ਮਿਲਿੰਦ ਸੁਧਾਕਰ ਮਰਾਠੇ ਜੰਮੂ ਕਸ਼ਮੀਰ ਵਕਫ ਬੋਰਡ ਦੀ ਚੇਅਰਪਰਸਨ ਡਾਕਟਰ ਦਰਖਸ਼ਾ ਅੰਦਰਾਬੀ ਤੇ ਕਈ ਦੀਗਰ ਅਹਿਮ ਸ਼ਖਸੀਅਤ ਵੀ ਮੌਜੂਦ ਆਸੇ ਵਜ਼ੀਰੇ ਦਿਫਾ ਰਾਜਨਾਥ ਸਿੰਘ ਸੁਣ ਆਖਿਆ ਜੇ ਦਹਿਸ਼ਤ ਪਸੰਦੀ ਦੇ ਖਿਲਾਫ ਜ਼ੀਰੋ ਟਾਲਰੈਂਸ ਭਾਰਤ ਵਾਸਤੇ ਮੈਜ਼ ਇੱਕ ਬਿਆਨ ਨਹੀਂ ਬਲਕਿ ਕਾਰਵਾਈ ਕਰਨੇ ਦਾ ਇੱਕ ਅਜ਼ਮ ਮੁਸੰਮਮ ਹੈ ਨਵੀਂ ਦਿੱਲੀ ਵਿਚ ਅੱਜ ਫੋਰਸਿਸ ਫਸਟ ਕਨਕਲੇਵ ਨਾਲ ਖਿਤਾਬ ਕਰਦੇ ਹੋਇਆਂ ਉਹਨਾਂ ਸੁਣ ਆਖਿਆ ਜੇ ਭਾਰਤ ਦਹਿਸ਼ਤ ਪਸੰਦਾਂ ਦੇ ਖਿਲਾਫ ਨਾ ਛੜਾ ਉਹਨਾਂ ਦੇ ਪੋਏ ਤੇ ਕਾਰਵਾਈ ਕਰਸੀ ਬਲਕਿ ਜ਼ਰੂਰਤ ਪੈਣੇ ਤੇ ਉਹਨਾਂ ਦੀ ਕਮੀਨਗਾਹਾਂ ਵਿੱਚ ਵੀ ਦਾਖਲ ਹੋ ਸੀ ਉਹਨਾਂ ਸੁਣ ਆਖਿਆ ਜੇ ਪੂਰੀ ਦੁਨੀਆਂ ਸੁਣ ਆਪਰੇਸ਼ਨ ਸਿੰਦੂਰ ਦਾ ਮੁਸ਼ਾਹਿਦਾ ਕੀਤਾ ਤੇ ਇਹ ਟੈਕਨੋਲੋਜੀ ਤੇ ਮਬਨੀ ਜੰਗ ਦੀ ਨੁਮਾਇਆਂ ਮਿਸਾਲ ਆਸੀ ਉਹਨਾਂ ਸੁਣ ਆਖਿਆ ਜੇ ਪਿਛਲੇ 12 ਸਾਲਾਂ ਦੇ ਦੌਰਾਨ ਨਰਿੰਦਰ ਮੋਦੀ ਸਰਬਰਾਈ ਵਾਲੀ ਹਕੂਮਤ ਸੁਣ ਦਿਫਾਈ ਸੈਕਟਰ ਕੋ ਡਾਡਾ ਕਰਨੇ ਵਾਸਤੇ ਬੇਮਿਸਾਲ ਕੰਮ ਕੀਤਾ
2: आतंकवाद के खिलाफ भी हमारी गवर्नमेंट ने पूरी दुनिया के सामने अपने बदले हुए नजरिए को स्पष्ट किया है आतंकवाद के विरुद्ध जीरो टॉलरेंस हमारे लिए केवल एक स्टेटमेंट नहीं है बल्कि लाइन ऑफ एक्शन है आतंकवाद के खिलाफ हम दरवाजे पर नहीं बल्कि घर में घुसकर मारेंगे ऑपरेशन सिंदूर के दौरान सारी दुनिया ने यह देख भी लिया हमारी सेनाओं का पराक्रम तो हमेशा ही अद्भुत रहा है
0: आकाशवाणी श्रीनगर स्टेशन सुन रहे हो ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਜਖੇਨੀ ਉਧਮਪੁਰ ਵਿੱਚ ਇੱਕ ਯਾਤਰਾ ਬੱਸ ਕੋ ਪੇਸ਼ ਆਏ ਹਾਦਸੇ ਦੇ ਪਿੱਛੇ ਸੂਰਤਿਆਲ ਦਾ ਜਾਇਜ਼ਾ ਕੀਤਾ ਉਹਨਾਂ ਸੁਣ ਡਿਪਟੀ ਕਮਿਸ਼ਨਰ ਉਧਮਪੁਰ ਮਿੰਗਾ ਸ਼ੇਰਪਾ ਤੇ ਗੌਰਮੈਂਟ ਮੈਡੀਕਲ ਕਾਲਜ ਦੇ ਅਫਸਰਾਂ ਕੋ ਹਿਦਾਇਤ ਦਿੱਤੀ ਜੇ ਉਹ ਜ਼ਖਮੀਆਂ ਕੋ

ਸਜਣੋ ਅਤੇ ਮਿਹਰਬਾਨੋ, ਕਾਮਯਾਬ ਲੋਕਾਂ ਨਾਲੇ ਕਾਮਯਾਬ ਘੁੰਮਾਂ ਕੋ ਕਾਮਯਾਬੀ ਕੋ ਜਿਹੜੋ ਅਸਲ ਰਾਜ਼ ਹੋਵੇ ਉਹ ਡਿਸਿਪਲਨ ਹੋਵੇ, ਅਤੇ ਇਸੇ ਨਾਲ ਕੌਮ ਅਤੇ ਮੁਲਕ ਅਰੂਜ ਅਤੇ ਜ਼ਵਾਲ ਗਈ ਮੰਜ਼ਿਲ ਜਿਹੜੀ ਹੈ ਉਨ 'ਤੇ ਗੁਜ਼ਰੀ। ਅਤੇ ਇਸ ਕਰਕੇ ਨਜ਼ਮ ਜ਼ਬਤ ਅਤੇ ਡਿਸਿਪਲਨ ਨਾਲ ਹਰ ਇਨਸਾਨ ਆਪਣੇ ਸ਼ੁਹਾਰ ਆਪਣੋ ਹਿਕਮਤ ਅਮਲੀ ਅਤੇ ਆਪਣੋ ਮਕਸਦ ਬਣਾ ਲੈਣ। ਤਾਂ ਡਿਸਿਪਲਿਨ ਛੱਡੋ ਇੱਕ ਲਫ਼ਜ਼ ਹੀ ਨਹੀਂ ਬਲਕਿ ਇੱਕ ਫਿਕਰ ਹੈ, ਇੱਕ ਤਰਜ਼ ਅਮਲ ਹੈ ਜਿਹੜੋ ਜ਼ਿੰਦਗੀ ਕੋ ਮਕਸਦ ਨਾ ਤੇਜ਼ੀ ਵਕਾਰ ਅਤੇ ਰਫ਼ਤਾਰ ਅਦਾ ਕਰੇ। ਯਾ ਵਾ ਖੂਬੀ ਹੈ ਜਿਹੜੀ ਇਨਸਾਨ ਨਾ ਅਸ਼ਰਫੁਲ ਮਖਲੂਕਾਤ ਕਾ ਦਰਜਾ ਵਰ ਪਹੁੰਚਾਵੇ। ਤਾਂ ਦੇਖੋ ਕਿ ਨਜ਼ਮ ਜ਼ਬਤ ਦੇ ਬਗੈਰ ਜ਼ਿੰਦਗੀ ਜਿਹੜੀ ਹੈ ਗਲੀ ਕਾ ਸ਼ੋਰ ਨਾਲੋਂ ਗੁੰਮ ਹੋ ਜਾਣ ਵਾਲੀ ਆਵਾਜ਼ ਮਾਂ ਤਕਸੀਮ ਹੋ ਜਾਏ, ਜਿਸ ਕੋ ਬਗੈਰ ਸ਼ੋਰ ਸ਼ਰਾਬਾ ਤੋਂ ਹੋਰ ਕੋਈ ਮਤਲਬ ਨਹੀਂ ਹੋਤੋ। ਅੱਜ ਕੋ ਇਨਸਾਨ ਜਾਨਵਰ ਚੜ ਗਿਓ ਹੈ, ਨਵੀਂ ਨਵੀਂ ਖੋਜਾਂ ਮਾਂ ਲੱਗੋ ਵੀ ਹੈ, ਰੋਜ਼ ਕਾ ਨਵੀਂ ਤਹਿਕੀਕ ਕਰੇ। ਔਰ ਇਹ ਸਾਰੋ ਕੁਝ ਤਦ ਹੀ ਮੁਮਕਿਨ ਹੈ ਜਦ ਉਸਨੇ ਵੇਲਾ ਗਈ ਸਹੀ ਸਿਮਤ ਵਰ ਅਮਲ ਕੀਓ, ਸਹੀ ਇਸਤੇਮਾਲ ਕੀਓ ਔਰ ਡਿਸਿਪਲਨ ਨਾ ਆਪਣੀ ਜ਼ਿੰਦਗੀ ਕੋ ਹਿੱਸਾ ਬਣਾਇਓ। ਨਾਲੇ ਉਸਨੇ ਆਪਣਾ ਵਕਤ, ਆਪਣਾ ਵਸਾਇਲ ਅਤੇ ਇਲਮ ਅਤੇ ਪੱਕਾ ਇਰਾਦਾ ਨਾਲ ਆਪਣੂੰ ਜਿਹੜੋ ਕੰਮ ਥੋ ਉਹ ਜਾਰੀ ਅਤੇ ਸਾਰੀ ਰੱਖਿਓ। ਅੱਜ ਹਮ ਸਮਾਜ ਮਾਂ ਜਿਸ ਵੇਲੇ ਬਦਤੀ ਬੇਚੈਨੀ, ਦੌੜਾ ਤਾਈ, ਤਾਲੀਮੀ ਇਦਾਰਾ ਮਾਂ ਬਦਨਜ਼ਮੀ, ਆਪਣਾ ਫਰਜ਼ਾਂ ਅਤੇ ਜ਼ਿੰਮੇਦਾਰੀਆਂ ਸੰਗ ਜਿਹੜਾ ਨਾ ਗਫਲਤ ਕੋ ਵਰਤਾਓ ਵੀ ਡਾਢੋ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਯੋ ਹਮਨਾ ਸਮਝ ਆ ਜਾਣੋ ਚਾਹੀਏ ਜੇ ਜ਼ਿੰਦਗੀ ਮਾਂ ਡਿਸਿਪਲਨ ਕੋ ਨਾ ਹੋਣੂ ਹਮਨਾ ਜ਼ਿੰਦਗੀ ਮਾਂ ਮੁਝ ਪਿੱਛੇ ਛੋੜ ਦੇ। ਹਮਨਾ ਇੱਕ ਫਰਦ ਅਤੇ ਇੱਕ ਘੁੰਮ ਹੋਣ ਗਿਆ ਨਾਤੇ ਡਿਸਿਪਲਨ ਕੋ ਮੁਜ਼ਾਹਿਰੋ ਕਰਨੋ ਲੋੜੀਏ।

ਵੇਲਾ ਦੀ ਕਦਰ ਕਰਨੂੰ ਸਿੱਖਣੂੰ ਲੋੜੀਏ। ਕਵਾਨੈਨ ਦੀ ਪਾਸਦਾਰੀ ਅਤੇ ਜਾਣਕਾਰੀ ਅਤੇ ਇਹਤਰਾਮ ਵੀ ਹੋਣਾ ਜ਼ਰੂਰੀ ਹੈ। ਆਪਣਾ ਫਰਜ਼ਾਂ ਅਤੇ ਜ਼ਿੰਮੇਦਾਰੀਆਂ ਸੰਗ ਇਨਸਾਫ ਕਰਨ ਵਾਸਤੇ ਡਿਸਿਪਲਨ ਗੋ ਰਾਹ ਚੁਣਨੂੰ ਪਵੇਗੋ। ਤਾਂ ਜਾ ਕੇ ਫਿਰ ਹਮ ਇੱਕ ਮੁਹੱਜ਼ਬ ਮੁਆਸ਼ਰਾ, ਇੱਕ ਤਰੱਕੀ ਯਾਫਤਾ ਕੌਮ, ਨਾਲੇ ਇੱਕ ਕਾਮਯਾਬ ਇਨਸਾਨ ਜਿਹੜਾ ਉਹ ਬਣ ਸਕਾਂ। ਮੁਕਤੀ ਗੱਲ ਇਹ ਸਜਣੋ, ਜੇ ਡਿਸਿਪਲਨ ਵਾਹ ਜ਼ੰਜੀਰ ਨਹੀਂ ਜਿਹੜਾ ਇਨਸਾਨ ਨਾ ਕੈਦ ਕਰੇ, ਬਲਕਿ ਜੋ ਉਹ ਪੁਲ ਹੈ ਜਿਹੜਾ ਇਨਸਾਨ ਨਾ ਉੱਚਾਈਆਂ ਅਤੇ ਬੁਲੰਦੀਆਂ ਤੱਕ ਲੈ ਚੱਲੇ। ਜਿਸ ਤਰ੍ਹਾਂ ਮਿਹਨਤ ਕਾਮਯਾਬੀ ਦੀ ਕੁੰਜੀ ਹੈ, ਉਸੇ ਤਰ੍ਹਾਂ ਕਾਮਯਾਬੀ ਦੀ ਪੌੜੀ ਜਿਹੜੀ ਹੈ ਵਾਹ ਡਿਸਿਪਲਨ ਅਤੇ ਨਜ਼ਮ ਓ ਜ਼ਬਤ ਹੈ। ਇਸ ਕੇ ਨਾਲ ਹੀ ਗੋਜਰੀ ਪ੍ਰੋਗਰਾਮ ਕੋ ਵੇਲੋ ਮੁਕਰਨ ਆਵੇ। ਗੋਜਰੀ ਪ੍ਰੋਗਰਾਮ ਦਾ ਪ੍ਰੋਡਿਊਸਰ ਹੈ ਵਸੀਮ ਫਾਰੂਕ ਵਾਨੀ ਅਤੇ ਆਪਣਾ ਮੇਜ਼ਬਾਨ ਅਲਤਾਫ ਨਿਜ਼ਾਮੀ ਨਾਲ ਅਗਲੀ ਮੁਲਾਕਾਤ ਤੋੜੀ ਦਿਓ ਇਜਾਜ਼ਤ। ਰੱਬ ਰੱਖੋ।

0: గమ్య వయస్ మనం ప్రోగ్రామ్ బోజాన్. ఆయన ప్రోగ్రామ్ ప్రొడ్యూసర్ చు వసీం ఫారూక్. ఇషు ఆకాశవాణి హున్ శ్రీనగర్ స్టేషన్.
1: ఆకాశవాణి శ్రీనగర్. అప్నీ ఘడియా మిలాయి షెర్బీన్ టైమ్ శామ్ కే 7 బజే హై.
2: प्रोग्राम शहरबीन आप तक पहुंचाने में हमारे साथ ताउन कर रहे हैं खैबर सीमेंट. मजबूती और पायदारी की जमानत खैबर सीमेंट. अपनी तामीरात दिल से बनाइए.
3: शहरबीन के सामाइन को मोहम्मद हुसैन जफर का सलाम पहुंचे. आज के खास मौजूद थे जम्मू कश्मीर में लोग शिद्दत की गर्मी से परेशान, स्कूलों के लिए गर्माई तातीलात में इजाफे का वालिदैन का मुतालबा. کل سے 23 جولائی تک پورے جموں کشمیر میں درمیانہ سے شدید بارشوں کا امکان. پہاڑی علاقوں میں مٹی کے تودے گرانے اور سیلابی ریلوں کی بھی گنجائش. محکمہ موسمیات اور ایس کے آئی سی سی سری نگر میں چنار بک فیسٹیول کا ایل جی منوج سنہا نے کیا افتتاح. نیشنل بک ٹرسٹ کی کاوشوں کی سراہنا کی. اور بھی کئی موضوعات تھے آج کے شہرین میں. یہ وقت کے بعد
4: جو دل سے ہو, بات وہی جو دل سے کہی جائے, دوست وہی پکا جو دل سے ساتھ نبھائے, رشتہ وہی بے جوڑ جو دل سے جوڑا جائے. دل سے ہی تو ہوتے ہیں ارادے چٹان سے, دل سے ہی تو بنتے ہیں گھر خالی مکان سے. اس لیے خیبر سیمنٹ کا ذرہ ذرہ دل سے بنا ہے. خیبر سیمنٹ, دل سے بناؤ.
5: सुनो ना, सोच रहा हूँ अपना बिजनेस क्यों ना बढ़ा लूँ.
6: तो रोका किसने है?
5: रोका तो किसी ने नहीं, पर समझ नहीं आ रहा